ਸਾਸ਼ਕਲ ਜੀ ਮੈਂ ਸੰਦੇਸ਼ ਔਲਖ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬਿਸਵਾਨੀ 107.9 ਤੇ ਜਿਵੇਂ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕਦਿਆਂ ਭਾਰਤ ਦੇ ਵੱਲ ਜਿੱਥੇ ਪੱਛਮ ਬੰਗਾਲ ਦੇ ਰਾਜਪਾਲ ਆਰ ਐਨ ਰਵੀ ਨੇ ਇਕ ਵੱਡਾ ਸੰਵਿਧਾਨਿਕ ਕਦਮ ਚੁੱਕਦਿਆਂ ਰਾਜ ਸਭਾ ਨੂੰ ਭੰਗ ਕਰ ਦਿੱਤਾ ਹੈ। ਫੈਸਲਾ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਚੋਣਾਂ ਵਿਚ ਹਾਰ ਦੇ ਬਾਵਜੂਦ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਲਿਆ ਗਿਆ ਹੈ। ਰਾਜਪਾਲ ਨੇ ਭਾਰਤੀ ਸੰਵਿਧਾਨ ਦੀ ਧਾਰਾ 174(2)(b) ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ 7 ਮਈ 2026 ਤੋਂ 17ਵੀਂ ਵਿਧਾਨ ਸਭਾ ਨੂੰ ਭੰਗ ਕਰਨ ਦਾ ਹੁਕਮ ਜਾਰੀ ਕੀਤਾ, ਜਿਸ ਨਾਲ ਹੁਣ 18ਵੀਂ ਵਿਧਾਨ ਸਭਾ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ। ਹਾਲ ਹੀ ਵਿਚ ਸੰਪੰਨ ਹੋਈਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ 293 ਵਿਚੋਂ 207 ਸੀਟਾਂ ਜਿੱਤ ਕੇ ਇਤਿਹਾਸਕ ਬਹੁਮਤ ਹਾਸਲ ਕੀਤਾ। ਇਸ ਜਿੱਤ ਨਾਲ ਬੰਗਾਲ ਵਿਚ 15 ਸਾਲਾਂ ਤੋਂ ਚੱਲ ਰਹੀ ਮਮਤਾ ਬੈਨਰਜੀ ਦਾ ਸ਼ਾਸਨ ਖਤਮ ਹੋ ਗਿਆ। ਹਾਲਾਂਕਿ ਮਮਤਾ ਬੈਨਰਜੀ ਨੇ ਕਰੀਬ 100 ਸੀਟਾਂ ਤੇ ਵੋਟ ਚੋਰੀ ਦਾ ਦੋਸ਼ ਲਗਾਉਂਦਿਆਂ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਜ਼ਬਰਦਸਤੀ ਹਰਾਇਆ ਗਿਆ ਹੈ। ਉਨ੍ਹਾਂ ਨੇ ਅਸਤੀਫ਼ਾ ਨਾ ਦੇਣ ਦੇ ਕਾਰਨ ਰਾਜਪਾਲ ਨੂੰ ਵਿਧਾਨ ਸਭਾ ਭੰਗ ਕਰਨ ਦਾ ਸਖ਼ਤ ਫੈਸਲਾ ਲੈਣਾ ਪਿਆ। ਉਧਰ ਗੱਲ ਪੰਜਾਬ ਦੀ ਕਰੀਏ ਤਾਂ ਜਲੰਧਰ ਦੇ BSF ਚੌਂਕ ਵਿਚ ਸਥਿਤ BSF ਹੈੱਡਕੁਆਟਰ ਦੇ ਬਾਹਰ ਹੋਇਆ ਬਲਾਸਟ IED ਨਾਲ ਕੀਤਾ ਗਿਆ ਸੀ। ਹਾਲਾਂਕਿ IED ਦੀ ਮਾਤਰਾ ਘੱਟ ਸੀ, ਜਿਸ ਕਾਰਨ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੁੱਧਵਾਰ ਨੂੰ DGP ਗੌਰਵ ਯਾਦਵ BSF ਦੇ ਹੈੱਡਕੁਆਟਰ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਹਿਜ਼ ਅੱਧੇ ਘੰਟੇ ਬਾਅਦ ਹੀ ਬਿਨਾਂ ਪ੍ਰੈਸ ਕਾਨਫਰੰਸ ਕੀਤੇ ਚਲੇ ਗਏ। ਹਾਲਾਂਕਿ DGP ਨੇ ਅੰਮ੍ਰਿਤਸਰ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਲੰਧਰ ਵਿਚ ਹੋਇਆ ਧਮਾਕਾ ਰਿਮੋਟ ਜਾਂ ਟਾਈਮਰ ਦੀ ਮਦਦ ਨਾਲ ਕੀਤਾ ਗਿਆ ਹੋ ਸਕਦਾ ਹੈ। ਉਥੇ ਇਸ ਧਮਾਕੇ ਬਾਰੇ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਹਨ। DGP ਦੇ ਜਾਣ ਤੋਂ ਬਾਅਦ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮੀਡੀਆ ਨਾਲ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। CP ਨੇ ਕਿਹਾ ਹੈ ਕਿ ਧਮਾਕਾ ਕਰਨ ਲਈ ਧਮਾਕਾ ਖੇਜ ਸਮੱਗਰੀ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਹੈ ਕਿ ਫੋਰੈਂਸਿਕ ਟੀਮਾਂ ਨੂੰ ਕਰੀਬ 4 ਵੱਡੀਆਂ ਲੀਟਾਂ ਮਿਲੀਆਂ ਹਨ, ਜਿਨ੍ਹਾਂ ਤੇ ਪੁਲਿਸ ਟੀਮਾਂ ਕੰਮ ਕਰ ਰਹੀਆਂ ਹਨ, ਪਰ ਮਲਟੀਪਲ ਸੋਰਸਿਜ਼ ਰਾਹੀਂ ਧਮਾਕਾ ਖੇਜ ਸਮੱਗਰੀ ਦਾ ਪੈਕੇਟ ਸੁੱਟਣ ਵਾਲੇ ਵਿਅਕਤੀ ਨੂੰ ਟਰੇਸ ਕੀਤਾ ਜਾ ਸਕਦਾ ਹੈ। ਬੁੱਧਵਾਰ ਸਵੇਰ ਪੁਲਿਸ ਦੀ ਇਕ ਟੀਮ ਮਿਲਾਪ ਚੌਂਕ ਪਹੁੰਚੀ। ਪੁਲਿਸ CCTV ਕੈਮਰੇ ਖੰਗਾਲਦੇ ਹੋਏ ਮਿਲਾਪ ਚੌਂਕ ਪਹੁੰਚੀ ਸੀ, ਜਿੱਥੇ ਪੁਲਿਸ ਨੇ ਸੈਦਾਂ ਗੇਟ ਤੇ ਪੈਦਲ ਚੱਲ ਰਹੇ ਨੌਜਵਾਨ ਦੀਆਂ ਤਸਵੀਰਾਂ ਕੈਪਚਰ ਕੀਤੀਆਂ। ਸ਼ੱਕ ਹੈ ਕਿ ਉਹੀ ਨੌਜਵਾਨ ਤੰਗ ਬਾਜ਼ਾਰ ਚੋਂ ਨਿਕਲ ਕੇ ਆਟੋ ਜਾਂ ਫਿਰ ਕਿਸੇ ਦੇ ਨਾਲ ਬਾਈਕ ਤੇ ਬੈਠ ਕੇ BSF ਚੌਂਕ ਪਹੁੰਚਿਆ ਤੇ BSF ਚੌਂਕ ਪਾਰ ਕਰਕੇ ਵਾਪਸ ਚੌਂਕ ਘੁੰਮ ਕੇ ਹੈੱਡਕੁਆਟਰ ਦੇ ਬਾਹਰ ਪਹੁੰਚਿਆ ਤੇ ਧਮਾਕਾ ਕਰਕੇ ਵਾਪਸ ਪੈਦਲ ਹੀ ਬੱਸ ਸਟੈਂਡ ਵੱਲ ਭੱਜ ਕੇ ਫਿਰ PAP ਵੱਲ ਭੱਜ ਗਿਆ। ਹਾਲਾਂਕਿ ਇਸ ਦਾ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਘਟਨਾ ਸਥਾਨ ਤੋਂ ਕਈ ਗੱਡੀਆਂ ਦੇ ਨੰਬਰ ਅਤੇ ਮੋਬਾਈਲ ਡੰਪ ਡਾਟਾ ਚੁੱਕੇ ਹਨ। ਜਲੰਧਰ ਪੁਲਿਸ ਦੀਆਂ ਵੱਖ ਵੱਖ ਟੀਮਾਂ ਕਈ ਇਨਪੁੱਟ ਤੇ ਕੰਮ ਕਰ ਰਹੀਆਂ ਨੇ ਤੇ ਜਲਦ ਹੀ IED ਦਾ ਪੈਕੇਟ ਸੁੱਟਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਥਾਣਾ ਨਵੀਂ ਬਾਰਾਦਰੀ ਵਿਚ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਜਾ ਚੁੱਕਿਆ ਹੈ। ਉਧਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਬੰਧਿਤ ਮਾਮਲੇ ਦੀ ਅੰਮ੍ਰਿਤਸਰ ਸੈਸ਼ਨ ਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪੱਖੋਂ ਉਨ੍ਹਾਂ ਦੇ ਵਕੀਲ ਰਿਤੂ ਰਾਜ ਸਿੰਘ ਸੰਧੂ ਅਦਾਲਤ ਵਿਚ ਪੇਸ਼ ਹੋਏ। ਸੁਣਵਾਈ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲ ਸੰਧੂ ਨੇ ਦਸਿਆ ਕਿ ਤਾਰੀਕ ਦੌਰਾਨ ਉਨ੍ਹਾਂ ਵੱਲੋਂ ਅਦਾਲਤ ਵਿਚ ਇਕ ਅਹਿਮ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਵਿਚ ਅੰਮ੍ਰਿਤਪਾਲ ਸਿੰਘ ਤੇ ਲਗਾਏ ਚਾਰਜ ਨੂੰ ਬੇਬੁਨਿਆਦ ਦਸਦਿਆਂ ਉਨ੍ਹਾਂ ਨੂੰ ਡਿਸਚਾਰਜ ਕਰਨ ਦੀ ਮੰਗ ਕੀਤੀ ਗਈ ਸੀ। ਵਕੀਲ ਨੇ ਦਸਿਆ ਕਿ ਉਨ੍ਹਾਂ ਨੇ ਚਲਾਨਾਂ ਤੇ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਅਦਾਲਤ ਵਿਚ ਵਿਸਥਾਰ ਨਾਲ ਆਪਣੀ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਧਾਰਾਵਾਂ ਤਹਿਤ ਚਾਰਜ ਲਗਾਏ ਗਏ ਹਨ ਉਹ ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਠੀਕ ਨਹੀਂ ਬਣਦੇ ਤੇ ਇਸ ਨਾਲ ਅਦਾਲਤ ਨੂੰ ਅੰਮ੍ਰਿਤਪਾਲ ਨੂੰ ਇਨ੍ਹਾਂ ਚਾਰਜਾਂ ਤੋਂ ਬਰੀ ਕਰਨਾ ਚਾਹੀਦਾ ਹੈ। ਰਿਤੂਰਾਜ ਸਿੰਘ ਸੰਧੂ ਨੇ ਦਸਿਆ ਹੈ ਕਿ ਅਦਾਲਤ ਵੱਲੋਂ ਹੁਣ ਇਸ ਅਰਜ਼ੀ ਤੇ ਸਟੇਟ ਨੂੰ ਜਵਾਬ ਦਾਇਰ ਕਰਨ ਲਈ ਸਮਾਂ ਦਿੱਤਾ ਗਿਆ ਹੈ। ਸਟੇਟ ਪੱਖ ਵੱਲੋਂ 11 ਮਈ ਨੂੰ ਆਪਣਾ ਰਿਪਲਾਈ ਫਾਈਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਦਾਲਤ ਵਿਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਲਗਾਤਾਰ ਵੀਡੀਓ ਕਾਨਫਰੰਸਿੰਗ ਰਾਹੀਂ ਲਗਾਈ ਗਈ ਹੈ। ਵਕੀਲ ਮੁਤਾਬਿਕ ਉਹ ਇਸ ਸਮੇਂ ਵੀ ਉਸੇ ਸੈੱਲ ਵਿਚ ਹਨ ਜਿੱਥੇ ਪਹਿਲਾਂ ਰੱਖੇ ਗਏ ਸਨ ਅਤੇ ਉਨ੍ਹਾਂ ਦੀ ਸਖ਼ਤੀ ਸਥਿਤੀ ਵਿਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ। ਵਕੀਲ ਨੇ ਕਿਹਾ ਹੈ ਕਿ ਅਦਾਲਤੀ ਕਾਰਵਾਈ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਹਰ ਤਾਰੀਕ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਦਰਜ ਹੁੰਦੀ ਹੈ ਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਸਾਰੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੌਰਾਨ ਕੋਈ ਵੀ ਨਵੀਂ ਗੰਭੀਰ ਗੱਲ ਸਾਹਮਣੇ ਨਹੀਂ ਆਈ ਅਤੇ ਕਾਨੂੰਨੀ ਤੌਰ ਤੇ ਉਹ ਆਪਣਾ ਪੱਖ ਮਜ਼ਬੂਤੀ ਨਾਲ ਅਦਾਲਤ ਅੱਗੇ ਰੱਖ ਰਹੇ ਹਨ।
उधर पहलगाम विच 23 अप्रैल 2025 नूं होए भयानक अतवादी हमले जिस विच अतवादियां ने 26 बेगुनाह लोकां दा धर्म पुछण मगरों कतल कर दिता सी दे जवाब विच भारत वल्लों शुरू कीते गए आपरेशन सिंदूर नूं पूरा एक साल हो गया। इस दौरान भारतीय फौज दे साबका डायरैक्टर जनरल आफ मिलटरी आपरेशन लैफ्टिनेंट जनरल राजीव कई ने आपरेशन सिंदूर की पहली वरगांठ मौके इस नूं भारत दी रणनीतिक यात्रा का निर्णायक पल करार दिता है। पहलगाम विच होए अतवादी हमले के जवाब विच शुरू कीते गए आपरेशन सिंदूर तहत भारतीय फौज ने 7 मई 2025 नूं पाकिस्तान अते पाकिस्तान दे कब्जे वाले जम्मू कश्मीर विच अतवादियों विरुद्ध सख्त कार्रवाई शुरू की सी। पाकिस्तान अते पीओके विच स्थित लश्कर तौयबा जैश मुहम्मद अते हिजबुल मुजाहिदीन दे 9 वड्डे लांचपैड तबाह कर दिते गए सन। इस कार्रवाई विच 100 तों वध अतवादी मारे गए सन। जदों पाकिस्तान ने भारत दी इस कार्रवाई दा ड्रोना अते गोलीबारी राही जवाब दिता तां भारत ने जवाबी कार्रवाई करदिआं लाहौर अते गुजरावाला नेड़े पाकिस्तानी रडार सिस्टमां नूं तबाह कर दिता। चार दिनां तक चली भयानक जंग तों बाद पाकिस्तान दे डीजीएमओ ने भारत नाल संपर्क किया तो दोवां धिरां विचाले 10 मई 2025 नूं जंगबंदी ते स्थिति बण गई। आपरेशन सिंदूर की पहली वरगांठ मौके जयपुर विच एक प्रेस कॉन्फ्रेंस दौरान कई ने कहा कि आपरेशन सिंदूर सिर्फ एक फौजी कार्रवाई नहीं सगों अतवाद खिलाफ भारत के नजरिए एक वड्डा बदलाव है। पहली बार सरहद पार जाके अतवादियों के पूरे इकोसिस्टम नूं निशाना बनाया। उन्होंने दुष्यंत कुमार दियां सत्रां दा हवाला देंदे हुए कहा कि सिर्फ हंगामा खड़ा करना मेरा मकसद नहीं, मेरी कोशिश है कि सूरत बदलनी चाहिए है। उन्होंने स्पष्ट किया है कि तिना फौजा वालों चलाया गया ऑपरेशन कोई अंत नहीं सगो भारत की प्रभुसत्ता की रख्या लई एक शुरुआत सी। उधर दूजे पासे जे गल करिए WHO दी तां उन्हें अलर्ट जारी किया है। दरअसल चूहे तो फैलन वाली एक दुर्लभ बीमारी है जो काफी फैल रही है। इस बीमारी का नाम हंता वायरस है। इसने एक क्रूज शिप से सवार यात्रियों में दहशत पैदा कर दी है। इस घातक वायरस कारण हुण तक 3 यात्रियों की मौत हो चुकी है, कई होर बीमार दसे जा रहे हैं। WHO की मारिया वैन करखोव ने स्पष्ट किया है कि यह अगला कोविड नहीं है क्योंकि यह वायरस इंसानों तो इंसानों में आसानी नहीं फैलता। हालांकि एक गंभीर बीमारी माहिरां अनुसार यह वायरस उदों फैलता है जदों कोई व्यक्ति चूहियां दे मलमूत्र लार या उन्हां दे रहण वाली थां दी दूषित हवा विच सांह लैंदा है। जांचकर्तावां नूं शक है कि इस इन्फेक्शन दी शुरुआत अर्जेंटीना दे दक्षिणी हिस्से ओशियाया विच पंछियां नूं देखण दी एक यात्रा दौरान होई सी। अर्जेंटीना विच पिछले साल तों हंता वायरस दे मामले विच भारी वाधा देखिया गया है जिसका मुख्य कारण जलवायु परिवर्तन मन्निया जा रहा है। इत्थे पिछले साल 28 मौतां होईयां सन ते इस साल केसां दी गिनती पिछले साल नालों लगभग दुगनी है। जे लक्षण ते खतरे की गल करिए हंता वायरस की शुरुआत लगभग आम फ्लू वर्गी हुंदी है जिवें तेज बुखार ते ठंड लगना, मांसपेशियां विच दर्द ते सिरदर्द, गंभीर स्थिति विच फेफड़ियां विच पानी भरना ते इस नूं हंता वायरस पल्मोनरी सिंड्रोम कहा जांदा है जिस विच मौत दी दर 35% तक हुंदी है। माहिरां अनुसार इसका कोई खास इलाज या वैक्सीन नहीं पर जल्दी डॉक्टरी सहायता लैण नाल जान बचाई जा सकती है। बचाव लई कुछ होर भी सलाहां दित्तियां गईयां ने जिवें चूहियां ते उन्हां दे मलमूत्र दे संपर्क तों बचो, सफाई करदे समें दस्तानिआं दी वरतों करो अते ब्लीच घोल दी वरतों करो, चूहियां वाली थां ते झाड़ू या वैक्यूम दी वरतों ना करो क्योंकि इस नाल वायरस हवा विच फैलदा है। ਤਾਂ ਹੁਣ ਤੱਕ ਦੀਆਂ ਅਹਿਮ ਖਬਰਾਂ ਵਿੱਚ ਬਸ ਇਨਾ ਹੀ। ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ briswani@briswani.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬ੍ਰਿਸਵਾਨੀ ਵਿਨਸਰ ਹੋਵਾਂ ਨੇ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

ਵੇੜਾ ਤਾਂ ਹੋ ਚੁੱਕਿਆ ਹੈ ਕਿ ਤੁਹਾਡੇ ਤੋਂ ਇਜਾਜ਼ਤ ਲੈ ਲਈ ਜਾਵੇ, ਪਰ ਜਾਂਦੇ ਜਾਂਦੇ ਇੱਕ ਫਿਲਮ ਅਜਿਹੀ ਹੈਗੀ ਹੈ ਜਿਸ ਬਾਰੇ ਦੱਸਣਾ ਕਾਫੀ ਜ਼ਿਆਦਾ ਜ਼ਰੂਰੀ ਹੈਗਾ ਹੈ, ਤਾਂ ਮੈਂ ਸੋਚਿਆ ਕਿ ਉਸ ਬਾਰੇ ਤੁਹਾਨੂੰ ਦੱਸ ਦੇਣੀ ਹੈਗੀ ਹੈ। ਅਤੇ ਉਹ ਫਿਲਮ ਹੈਗੀ ਹੈ ਜੀ ਮੁੰਬਈ ਪੁਲਿਸ। ਪ੍ਰਿਥਵੀਰਾਜ ਸੁਖਮਾਰਨ ਸਟਾਰਰ ਫਿਲਮ ਹੈਗੀ ਹੈ ਇਹ ਮੁੰਬਈ ਪੁਲਿਸ। ਇਸ ਨੂੰ 2013 ਵਿੱਚ ਰਿਲੀਜ਼ ਕੀਤਾ ਗਿਆ ਸੀ। ਇਹ ਮਲਿਆਲਮ ਥ੍ਰਿਲਰ ਫਿਲਮ ਹੈਗੀ ਹੈ। ਰਿਪੋਰਟਸ ਮੰਨੀਏ ਤਾਂ ਇਸ ਦਾ ਬਾਕਸ ਆਫਿਸ ਕਲੈਕਸ਼ਨ ਹੈਗਾ 10 ਤੋਂ 15 ਕਰੋੜ ਰੁਪਏ ਦਾ ਰਿਹਾ ਹੈਗਾ ਅਤੇ ਇਸਦੀ IMDb ਰੇਟਿੰਗ 7.9 ਹੈ। ਅਤੇ ਇਸ ਨੂੰ ਤੁਸੀਂ ਜੀਓ ਹੌਟ ਸਟਾਰ 'ਤੇ ਦੇਖ ਸਕਦੇ ਹੋ, ਜ਼ਰੂਰ ਦੇਖਿਓ, ਸੱਚੀ ਬਹੁਤ ਜ਼ਿਆਦਾ ਸੋਹਣੀ ਹੈ। ਬਾਕੀ ਅਸੀਂ ਤਾਂ ਮਿਲਦੇ ਹੀ ਰਹਿਣਾ ਹੈ, ਹੁਣ ਫਿਲਹਾਲ ਤਾਂ ਵਿਹਲਾ, ਤੁਹਾਨੂੰ ਟਾਟਾ ਬਾਏ ਬਾਏ ਕਹਿੰਦਾ ਹੈ, ਪਰ ਵਾਅਦਾ ਇਹ ਹੈਗਾ ਹੈ ਕਿ ਕੱਲ੍ਹ ਫਿਰ ਮੁਲਾਕਾਤ ਕਰਾਂਗੇ। ਤਾਂ ਇਹੀ ਕਹਿਣਾ ਚਾਹਣ ਲੱਗੀ ਕਿ ਆਪਣਾ ਬਹੁਤ ਬਹੁਤ ਖਿਆਲ ਰੱਖੋ। ਸਤਿ ਸ਼੍ਰੀ ਅਕਾਲ।

ਸਤਿ ਸ਼੍ਰੀ ਅਕਾਲ ਜੀ ਮੈਂ ਸੰਦੇਸ਼ ਔਲਖ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬਿਸਵਾਨੀ 101.9 ਤੇ ਜਿਹੜਾ ਹੋ ਚੁੱਕਿਆ ਹੁਣ ਤੱਕ ਤੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕ ਕਰਦੇ ਹਾਂ ਭਾਰਤ ਦੇ ਵੱਲ ਜਿੱਥੇ ਪੱਛਮ ਬੰਗਾਲ ਦੇ ਰਾਜਪਾਲ ਆਰ ਐਨ ਰਵੀ ਨੇ ਇਕ ਵੱਡਾ ਸੰਵਿਧਾਨਿਕ ਕਦਮ ਚੁੱਕਦਿਆਂ ਰਾਜ ਸਭਾ ਨੂੰ ਭੰਗ ਕਰ ਦਿੱਤਾ ਹੈ ਫੈਸਲਾ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਚੋਣਾਂ ਵਿਚ ਹਾਰ ਦੇ ਬਾਵਜੂਦ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਲਿਆ ਗਿਆ ਹੈ ਰਾਜਪਾਲ ਨੇ ਭਾਰਤੀ ਸੰਵਿਧਾਨ ਦੀ ਧਾਰਾ 174(2)(b) ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ 7 ਮਈ 2026 ਤੋਂ 17ਵੀਂ ਵਿਧਾਨ ਸਭਾ ਨੂੰ ਭੰਗ ਕਰਨ ਦਾ ਹੁਕਮ ਜਾਰੀ ਕੀਤਾ ਜਿਸ ਨਾਲ ਹੁਣ 18ਵੀਂ ਵਿਧਾਨ ਸਭਾ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ ਹਾਲ ਹੀ ਵਿਚ ਸੰਪੰਨ ਹੋਈਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ 293 ਵਿਚੋਂ 207 ਸੀਟਾਂ ਜਿੱਤ ਕੇ ਇਤਿਹਾਸਕ ਬਹੁਮਤ ਹਾਸਲ ਕੀਤੈ ਇਸ ਜਿੱਤ ਨਾਲ ਬੰਗਾਲ ਵਿਚ 15 ਸਾਲਾਂ ਤੋਂ ਚੱਲ ਰਹੀ ਮਮਤਾ ਬੈਨਰਜੀ ਦਾ ਸ਼ਾਸਨ ਖਤਮ ਹੋ ਗਿਆ ਹਾਲਾਂਕਿ ਮਮਤਾ ਬੈਨਰਜੀ ਨੇ ਕਰੀਬ 100 ਸੀਟਾਂ ਤੇ ਵੋਟ ਚੋਰੀ ਦਾ ਦੋਸ਼ ਲਗਾਉਂਦੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਜ਼ਬਰਦਸਤੀ ਹਰਾਇਆ ਗਿਆ ਹੈ ਉਨ੍ਹਾਂ ਨੇ ਅਸਤੀਫਾ ਨਾ ਦੇਣ ਦੇ ਕਾਰਨ ਰਾਜਪਾਲ ਨੂੰ ਵਿਧਾਨ ਸਭਾ ਭੰਗ ਕਰਨ ਦਾ ਸਖ਼ਤ ਫੈਸਲਾ ਲੈਣਾ ਪਿਆ ਉਧਰ ਗੱਲ ਪੰਜਾਬ ਦੀ ਕਰੀਏ ਤਾਂ ਜਲੰਧਰ ਦੇ BSF ਚੌਂਕ ਵਿਚ ਸਥਿਤ BSF ਹੈੱਡਕੁਆਟਰ ਦੇ ਬਾਹਰ ਹੋਇਆ ਬਲਾਸਟ IED ਨਾਲ ਕੀਤਾ ਗਿਆ ਸੀ ਹਾਲਾਂਕਿ IED ਦੀ ਮਾਤਰਾ ਘੱਟ ਸੀ ਜਿਸ ਕਾਰਨ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬੁੱਧਵਾਰ ਨੂੰ DGP ਗੌਰਵ ਯਾਦਵ BSF ਦੇ ਹੈੱਡਕੁਆਟਰ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਹਿਜ਼ ਅੱਧੇ ਘੰਟੇ ਬਾਅਦ ਹੀ ਬਿਨਾਂ ਪ੍ਰੈਸ ਕਾਨਫਰੰਸ ਕੀਤੇ ਚਲੇ ਗਏ ਹਾਲਾਂਕਿ DGP ਨੇ ਅੰਮ੍ਰਿਤਸਰ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਲੰਧਰ ਵਿਚ ਹੋਇਆ ਧਮਾਕਾ ਰਿਮੋਟ ਜਾਂ ਟਾਈਮਰ ਦੀ ਮਦਦ ਨਾਲ ਕੀਤਾ ਗਿਆ ਹੋ ਸਕਦਾ ਹੈ ਉਥੇ ਇਸ ਧਮਾਕੇ ਬਾਰੇ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਹਨ DGP ਦੇ ਜਾਣ ਤੋਂ ਬਾਅਦ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮੀਡੀਆ ਨਾਲ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ CP ਨੇ ਕਿਹਾ ਹੈ ਕਿ ਧਮਾਕਾ ਕਰਨ ਲਈ ਧਮਾਕਾ ਖੇਤ ਸਮੱਗਰੀ ਦੀ ਵਰਤੋਂ ਕੀਤੀ ਗਈ ਉਨ੍ਹਾਂ ਕਿਹਾ ਹੈ ਕਿ ਫੋਰੈਂਸਿਕ ਟੀਮਾਂ ਨੂੰ ਕਰੀਬ 4 ਵੱਡੀਆਂ ਲੀਡਾਂ ਮਿਲੀਆਂ ਹਨ ਜਿਨ੍ਹਾਂ ਤੇ ਪੁਲਿਸ ਟੀਮਾਂ ਕੰਮ ਕਰ ਰਹੀਆਂ ਹਨ ਪਰ ਮਲਟੀਪਲ ਸੋਰਸਿਸ ਰਾਹੀਂ ਧਮਾਕਾ ਖੇਤ ਸਮੱਗਰੀ ਦਾ ਪੈਕਟ ਸੁੱਟਣ ਵਾਲੇ ਵਿਅਕਤੀ ਨੂੰ ਟਰੇਸ ਕੀਤਾ ਜਾ ਸਕਦਾ ਹੈ ਬੁੱਧਵਾਰ ਸਵੇਰ ਪੁਲਿਸ ਦੀ ਇਕ ਟੀਮ ਮਿਲਾਪ ਚੌਂਕ ਪਹੁੰਚੀ ਪੁਲਿਸ CCTV ਕੈਮਰੇ ਖੰਗਾਲਦੇ ਹੋਏ ਮਿਲਾਪ ਚੌਂਕ ਪਹੁੰਚੀ ਸੀ ਜਿੱਥੇ ਪੁਲਿਸ ਨੇ ਸੈਦਾ ਗੇਟ ਤੇ ਪੈਦਲ ਚੱਲ ਰਹੇ ਨੌਜਵਾਨ ਦੀਆਂ ਤਸਵੀਰਾਂ ਕੈਪਚਰ ਕੀਤੀਆਂ ਸ਼ੱਕ ਹੈ ਕਿ ਉਹੀ ਨੌਜਵਾਨ ਤੰਗ ਬਾਜ਼ਾਰ ਚੋਂ ਨਿਕਲ ਕੇ ਆਟੋ ਜਾਂ ਫਿਰ ਕਿਸੇ ਦੇ ਨਾਲ ਬਾਈਕ ਤੇ ਬੈਠ ਕੇ BSF ਚੌਂਕ ਪਹੁੰਚਿਆ ਤੇ BSF ਚੌਂਕ ਪਾਰ ਕਰਕੇ ਵਾਪਸ ਚੌਂਕ ਘੁੰਮ ਕੇ ਹੈੱਡਕੁਆਟਰ ਦੇ ਬਾਹਰ ਪਹੁੰਚਿਆ ਤੇ ਧਮਾਕਾ ਕਰਕੇ ਵਾਪਸ ਪੈਦਲ ਹੀ ਬੱਸ ਸਟੈਂਡ ਵੱਲ ਭੱਜ ਕੇ ਫਿਰ PAP ਵੱਲ ਭੱਜ ਗਿਆ ਹਾਲਾਂਕਿ ਇਸ ਦਾ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਘਟਨਾ ਸਥਾਨ ਤੋਂ ਕਈ ਗੱਡੀਆਂ ਦੇ ਨੰਬਰ ਅਤੇ ਮੋਬਾਈਲ ਡੰਪ ਡਾਟਾ ਚੁੱਕੇ ਹਨ ਜਲੰਧਰ ਪੁਲਿਸ ਦੀਆਂ ਵੱਖ ਵੱਖ ਟੀਮਾਂ ਕਈ ਇਨਪੁੱਟ ਤੇ ਕੰਮ ਕਰ ਰਹੀਆਂ ਨੇ ਤੇ ਜਲਦ ਹੀ IED ਦਾ ਪੈਕਟ ਸੁੱਟਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਉਨ੍ਹਾਂ ਦਸਿਆ ਕਿ ਥਾਣਾ ਨਵੀਂ ਬਾਰਾਦਰੀ ਵਿਚ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਜਾ ਚੁੱਕਿਆ ਹੈ ਉਧਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਬੰਧਿਤ ਮਾਮਲੇ ਦੀ ਅੰਮ੍ਰਿਤਸਰ ਸੈਸ਼ਨ ਕੋਰਟ ਵਿਚ ਸੁਣਵਾਈ ਹੋਈ ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪੱਖੋਂ ਉਨ੍ਹਾਂ ਦੇ ਵਕੀਲ ਰਿਤੂਰਾਜ ਸਿੰਘ ਸੰਧੂ ਅਦਾਲਤ ਵਿਚ ਪੇਸ਼ ਹੋਏ ਸੁਣਵਾਈ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲ ਸੰਧੂ ਨੇ ਦਸਿਆ ਹੈ ਕਿ ਤਾਰੀਕ ਦੌਰਾਨ ਉਨ੍ਹਾਂ ਵੱਲੋਂ ਅਦਾਲਤ ਵਿਚ ਇਕ ਅਹਿਮ ਅਰਜ਼ੀ ਦਾਇਰ ਕੀਤੀ ਗਈ ਸੀ ਜਿਸ ਵਿਚ ਅੰਮ੍ਰਿਤਪਾਲ ਸਿੰਘ ਤੇ ਲਗਾਏ ਚਾਰਜ ਨੂੰ ਬੇਬੁਨਿਆਦ ਦਸਦਿਆਂ ਉਨ੍ਹਾਂ ਨੂੰ ਡਿਸਚਾਰਜ ਕਰਨ ਦੀ ਮੰਗ ਕੀਤੀ ਗਈ ਸੀ ਵਕੀਲ ਨੇ ਦਸਿਆ ਕਿ ਉਨ੍ਹਾਂ ਨੇ ਚਲਾਨ ਅਤੇ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਅਦਾਲਤ ਵਿਚ ਵਿਸਥਾਰ ਨਾਲ ਆਪਣੀ ਅਰਜ਼ੀ ਦਾਇਰ ਕੀਤੀ ਹੈ ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਧਾਰਾਵਾਂ ਤਹਿਤ ਚਾਰਜ ਲਗਾਏ ਗਏ ਹਨ ਉਹ ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਠੀਕ ਨਹੀਂ ਬਣਦੇ ਤੇ ਇਸ ਨਾਲ ਅਦਾਲਤ ਨੂੰ ਅੰਮ੍ਰਿਤਪਾਲ ਨੂੰ ਇਨ੍ਹਾਂ ਚਾਰਜਾਂ ਤੋਂ ਬਰੀ ਕਰਨਾ ਚਾਹੀਦਾ ਹੈ ਰਿਤੂਰਾਜ ਸਿੰਘ ਸੰਧੂ ਨੇ ਦਸਿਆ ਹੈ ਕਿ ਅਦਾਲਤ ਵੱਲੋਂ ਹੁਣ ਇਸ ਅਰਜ਼ੀ ਤੇ ਸਟੇਟ ਨੂੰ ਜਵਾਬ ਦਾਇਰ ਕਰਨ ਲਈ ਸਮਾਂ ਦਿੱਤਾ ਗਿਆ ਹੈ ਸਟੇਟ ਪੱਖ ਵੱਲੋਂ 11 ਮਈ ਨੂੰ ਆਪਣਾ ਰਿਪਲਾਈ ਫਾਈਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਦਾਲਤ ਵਿਚ ਕੀਤੀ ਜਾਵੇਗੀ ਉਨ੍ਹਾਂ ਇਹ ਵੀ ਦਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਲਗਾਤਾਰ ਵੀਡੀਓ ਕਾਨਫਰੰਸਿੰਗ ਰਾਹੀਂ ਲਗਾਈ ਗਈ ਹੈ ਵਕੀਲ ਮੁਤਾਬਿਕ ਉਹ ਇਸ ਸਮੇਂ ਵੀ ਉਸੇ ਸੈੱਲ ਵਿਚ ਹਨ ਜਿੱਥੇ ਪਹਿਲਾਂ ਰੱਖੇ ਗਏ ਸਨ ਅਤੇ ਉਨ੍ਹਾਂ ਦੀ ਸਖ਼ਤੀ ਸਥਿਤੀ ਵਿਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਵਕੀਲ ਨੇ ਕਿਹਾ ਹੈ ਕਿ ਅਦਾਲਤੀ ਕਾਰਵਾਈ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਹਰ ਤਾਰੀਕ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਦਰਜ ਹੁੰਦੀ ਹੈ ਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਸਾਰੀ ਕਾਰਵਾਈ ਚੱਲ ਰਹੀ ਹੈ ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੌਰਾਨ ਕੋਈ ਵੀ ਨਵੀਂ ਗੰਭੀਰ ਗੱਲ ਸਾਹਮਣੇ ਨਹੀਂ ਆਈ ਅਤੇ ਕਾਨੂੰਨੀ ਤੌਰ ਤੇ ਉਹ ਆਪਣਾ ਪੱਖ ਮਜ਼ਬੂਤੀ ਨਾਲ ਅਦਾਲਤ ਅੱਗੇ ਰੱਖ ਰਹੇ ਹਨ
उधर पहलगाम विच 23 अप्रैल 2025 नूं होए भयानक अतवादी हमले जिस विच अतवादियां ने 26 बेगुनाह लोकां दा धर्म पुछण मगरों कतल कर दिता सी। दे जवाब विच भारत वल्लों शुरू कीते गए आपरेशन सिंदूर नूं पूरा एक साल हो गया। इस दौरान भारतीय फौज दे साबका डायरैक्टर जनरल आफ मिलटरी आपरेशन लैफ्टिनेंट जनरल राजीव कई ने आपरेशन सिंदूर की पहली वरगांठ मौके इस नूं भारत दी रणनीतिक यात्रा का निर्णायक पल करार दिता है। पहलगाम विच होए अतवादी हमले के जवाब विच शुरू कीते गए आपरेशन सिंदूर तहत भारतीय फौज ने 7 मई 2025 नूं पाकिस्तान अते पाकिस्तान दे कब्जे वाले जम्मू कश्मीर विच अतवादियों विरुद्ध सख्त कार्रवाई शुरू की सी। पाकिस्तान अते पीओके विच स्थित लश्कर तोयबा जैश मुहम्मद अते हिजबुल मुजाहिदीन दे 9 वड्डे लंचपैड तबाह कर दिते गए सन। इस कार्रवाई विच 100 तों वध अतवादी मारे गए सन। जदों पाकिस्तान ने भारत की इस कार्रवाई का ड्रोना अते गोलीबारी राही जवाब दिता तां भारत ने जवाबी कार्रवाई करदे लाहौर अते गुजरावाला नेड़े पाकिस्तानी रडार सिस्टमां नूं तबाह कर दिता। चार दिन तक चली भयानक जंग तों बाद पाकिस्तान दे डीजीएमओ ने भारत नाल संपर्क किया तो दोवां धिरां विचाले 10 मई 2025 नूं जंगबंदी ते स्थिति बन गई। आपरेशन सिंदूर की पहली वरगांठ मौके जयपुर विच एक प्रेस कॉन्फ्रेंस दौरान कई ने कहा कि आपरेशन सिंदूर सिर्फ एक फौजी कार्रवाई नहीं सगो अतवाद खिलाफ भारत के नजरिए विच एक वड्डा बदलाव है। पहली बार सरहद पार जाके अतवादियों के पूरे इकोसिस्टम नूं निशाना बनाया। उन्होंने दुष्यंत कुमार दीआं सत्रां दा हवाला देंदे हुए कहा कि सिर्फ हंगामा खड़ा करना मेरा मकसद नहीं, मेरी कोशिश है कि सूरत बदलनी चाहिए। उन्होंने स्पष्ट किया है कि तिना फौजां वालों चलाया गया ऑपरेशन कोई अंत नहीं सगो भारत की प्रभुसत्ता की रक्षा लई एक शुरुआत सी। उधर दूजे पासे जे गल करिए WHO दी तां उन्हें अलर्ट जारी किया। दरअसल चूहे तो फैलन वाली एक दुर्लभ बीमारी है जो काफी फैल रही है। इस बीमारी का नाम हंता वायरस है। इसने एक क्रूज शिप से सवार यात्रियों में दहशत पैदा कर दी है। इस घातक वायरस कारण हुण तक 3 यात्रियों की मौत हो चुकी है, कई होर बीमार दसे जा रहे हैं। WHO की मारिया वैन करकोव ने स्पष्ट किया है कि यह अगला कोविड नहीं है क्योंकि यह वायरस इंसानों तो इंसानों में आसानी नहीं फैलता। हालांकि एक गंभीर बीमारी माहिरां अनुसार यह वायरस उदो फैलता है जदों कोई व्यक्ति चूहियां दे मलमूत्र लार या उन्हां दे रहण वाली थां दी दूषित हवा विच सांह लैंदा है। जांचकर्तावां नूं शक है कि इस इन्फेक्शन दी शुरुआत अर्जेंटीना दे दक्षिणी हिस्से ओशियाया विच पंछियां नूं देखण दी एक यात्रा दौरान होई सी। अर्जेंटीना विच पिछले साल तों हंता वायरस दे मामलों विच भारी वाधा देखिया गया जिसका मुख्य कारण जलवायु परिवर्तन नूं मन्निया जा रहा है। इत्थे पिछले साल 28 मौतां होईयां सन ते इस साल केसां दी गिनती पिछले साल नालों लगभग दुगनी है। जे लक्षण ते खतरे की गल करिए हंता वायरस की शुरुआत लगभग आम फ्लू वर्गी हुंदी है, जिवें तेज बुखार ते ठंड लगना, मांसपेशियां विच दर्द ते सिरदर्द, गंभीर स्थिति विच फेफड़ियां विच पानी भरना। इस नूं हंता वायरस पलमोनरी सिंड्रोम कहा जाता है जिस विच मौत की दर 35% तक हुंदी है। माहिरां अनुसार इसका कोई खास इलाज या वैक्सीन नहीं पर जल्दी डॉक्टरी सहायता लैण नाल जान बचाई जा सकती है। बचाव लई कुछ होर भी सलाहां दित्तियां गईयां ने जिवें चूहियां ते उन्हां दे मलमूत्र दे संपर्क तों बचो, सफाई करदे समें दस्तानिआं दी वरतों करो अते ब्लीच घोल दी वरतों करो, चूहियां वाली थां ते झाड़ू या वैक्यूम दी वरतों ना करो क्योंकि इस नाल वायरस हवा विच फैलदा है। तो हुण तक दीआं खबरां विच बस इना ही। खबरां दी वधेरे जानकारी ते सुझाव देण दे लई तुसीं साडे नाल जुड़ सकते हो, संपर्क कर सकते हो, तुसीं सानूं ईमेल भी कर सकते हो। साडी ईमेल आईडी है briswani@briswani.com। इस दे नाल ही तुसीं साडे नाल साडे फेसबुक पेज दे ज़रिए भी जुड़ सकते हो। साडा फेसबुक पेज है रेडियो ब्रिसवानी 101.1। फिर हाजिर होवांगे ताज़ा तरीन खबरां लैके। तक लई दिओ इजाज़त, सत श्री अकाल।

0: ਯਾ ਥ੍ਰਿਲਰ ਮਿਸਟਰੀ ਥ੍ਰਿਲਰ ਮੂਵੀਜ਼ ਦੀ ਤਾਂ ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਕਿਸ਼ਕਿੰਧਾ ਕਾਂਡ। ਹੁਣ ਤੁਸੀਂ ਸੋਚ ਰਹੇ ਹੋਗੇ ਕਿ ਕਿਹੜੀ ਫਿਲਮ ਹੈ ਕਿਸ਼ਕਿੰਧਾ ਕਾਂਡ। ਇਹ ਮਲਿਆਲਮ ਫਿਲਮ ਹੈ, ਮਲਿਆਲਮ ਦੀ ਮਿਸਟਰੀ ਥ੍ਰਿਲਰ ਫਿਲਮ ਹੈਗੀ ਹੈ। ਸਾਲ 2024 ਵਿੱਚ ਆਈ ਸੀ, ਥੀਏਟਰਸ ਦੇ ਵਿੱਚ ਰਿਲੀਜ਼ ਹੋਈ ਸੀ। ਇਸ ਦੇ ਡਾਇਰੈਕਸ਼ਨ ਦੀ ਕਮਾਨ ਡਿੰਜੀਦਿੱਤ ਅਯਾਥਨ ਨੇ ਸੰਭਾਲੀ ਸੀ। ਆਸਿਫ ਅਲੀ, ਵਿਜੇ ਰਾਘਵਨ ਨੇ ਵਰਗੇ ਕਲਾਕਾਰਾਂ ਨੇ ਇਸ ਵਿੱਚ ਅਹਿਮ ਰੋਲ ਪਲੇ ਕੀਤਾ ਸੀ। ਇਸ ਦੀ ਕਹਾਣੀ ਇੱਕ ਸਾਬਕਾ ਸੈਨਾ ਅਧਿਕਾਰੀ ਦੇ ਇਰਦ ਗਿਰਦ ਘੁੰਮਦੀ ਹੈਗੀ ਹੈ। ਇਸ ਦੀ ਕਹਾਣੀ ਵਿੱਚ ਅਜਿਹੇ ਟਵਿਸਟ ਤੇ ਮਿਸਟਰੀ ਤੇ ਥ੍ਰਿਲਰ ਹੈਗੇ ਨੇ ਨਾ, ਜੋ ਦਿਮਾਗ ਨੂੰ ਹਿਲਾ ਕੇ ਰੱਖ ਦੇਣਗੇ। ਇਹਨੂੰ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਕਿਹੜੇ ਓਟੀਟੀ ਪਲੇਟਫਾਰਮ ਤੇ ਦੇਖੋ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਜੋ ਮੈਂ ਕਹਿ ਰਹੀ ਹਾਂ ਉਹ ਸੱਚ ਹੈ ਜਾਂ ਨਹੀਂ, ਤਾਂ ਇਸ ਨੂੰ ਤੁਸੀਂ ਜੀਓ ਹੌਟ ਸਟਾਰ ਤੇ ਦੇਖ ਸਕਦੇ ਹੋ।
1: Y'all really got it fucked up right now.